ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਵਾਨੀ 101 ਐਮ ਤੇ ਜਿਵੇਂ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਮੱਧ ਪੂਰਵ ਵਿਚ ਚੱਲ ਰਹੇ ਤਣਾਅ ਵਿਚ ਕਾਰ ਇਜ਼ਰਾਈਲੀ ਰੱਖਿਆ ਬਲਾਂ ਨੇ ਲਿਬਨਾਨ ਸਰਹੱਦ ਦੇ ਬਿਲਕੁਲ ਨੇੜੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਜ਼ਰਾਈਲੀ ਫੌਜ ਨੇ ਦੱਖਣੀ ਲਿਬਨਾਨ ਦੇ ਪਹਾੜੀ ਖੇਤਰ ਵਿਚ ਡੂੰਘਾਈ ਵਿਚ ਛੁਪਾਈ ਗਈ ਹਿਜ਼ਬੁੱਲਾ ਦੀ ਇਕ ਵਿਸ਼ਾਲ ਭੂਮੀਗਤ ਡਰੋਨ ਉਤਪਾਦਨ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਦ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਇਸ ਗੁਪਤ ਸਹੂਲਤ ਦੀ ਵਰਤੋਂ ਈਰਾਨ ਦੀ ਮਦਦ ਨਾਲ ਬਣਾਏ ਗਏ ਡਰੋਨਾਂ ਦੇ ਪੁਰਜਿਆਂ ਨੂੰ ਇਕੱਠਾ ਕਰਨ ਅਤੇ ਉਥੋਂ ਹੀ ਸਿੱਧਾ ਇਜ਼ਰਾਈਲ ਤੇ ਹਮਲੇ ਕਰਨ ਲਈ ਲਾਂਚਿੰਗ ਪੈਡ ਵਜੋਂ ਕੀਤੀ ਜਾ ਰਹੀ ਸੀ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਤਿ ਆਧੁਨਿਕ ਅੱਡਾ ਪਿਛਲੇ 10 ਸਾਲਾਂ ਦੌਰਾਨ ਈਰਾਨ ਤੋਂ ਮਿਲੇ ਸਿੱਧੇ ਫੰਡ ਹਥਿਆਰਾਂ ਤੇ ਤਕਨੀਕੀ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ। ਇਹ ਖੁਫੀਆ ਭੂਮੀਗਤ ਕੰਪਲੈਕਸ ਇਜ਼ਰਾਈਲੀ ਸਰਹੱਦ ਤੋਂ ਮਹਿਜ਼ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਲਿਬਨਾਨੀ ਪਿੰਡ ਮਜ਼ਦਲ ਜੌਨ ਦੇ ਬਿਲਕੁਲ ਹੇਠਾਂ ਪਹਾੜ ਨੂੰ ਕੱਟ ਕੇ ਬਣਾਇਆ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਦੱਖਣੀ ਲਿਬਨਾਨ ਵਿਚ ਚਲਾਈ ਗਈ ਇਕ ਵੱਡੀ ਫੌਜੀ ਕਾਰਵਾਈ ਦੌਰਾਨ ਇਜ਼ਰਾਈਲੀ ਸੈਨਿਕਾਂ ਨੇ ਇਸ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਫੌਜ ਦੇ ਬੁਲਾਰੇ ਨੇ ਦਸਿਆ ਕਿ ਇਹ ਗੁਪਤ ਸੁਰੰਗ ਪਹਾੜ ਦੇ ਅੰਦਰ ਸੈਂਕੜੇ ਮੀਟਰ ਤੱਕ ਫੈਲੀ ਹੋਈ ਹੈ ਤੇ ਜ਼ਮੀਨ ਦੇ ਪੱਧਰ ਤੋਂ ਲਗਭਗ 29 ਮੀਟਰ ਦੀ ਡੂੰਘਾਈ ਤੱਕ ਪਹੁੰਚਦੀ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਸ ਸਹੂਲਤ ਨੂੰ ਵੱਡੇ ਵੱਡੇ ਸਟੀਲ ਦੇ ਬਲਾਸਟ ਪਰੂਫ ਦਰਵਾਜ਼ਿਆਂ ਨਾਲ ਸੁਰੱਖਿਅਤ ਕੀਤਾ ਗਿਆ ਸੀ ਜੋ ਹਿਜ਼ਬੁੱਲਾ ਦੀਆਂ ਪਹਿਲਾਂ ਮਿਲੀਆਂ ਆਮ ਸੁਰੰਗਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਮਜ਼ਬੂਤ ਅਤੇ ਹਾਈਟੈਕ ਇੰਜੀਨੀਅਰਿੰਗ ਦਾ ਨਮੂਨਾ ਹੈ। ਉਧਰ ਅਮਰੀਕਾ ਈਰਾਨ ਵਿਚਾਲੇ ਸਵਿਟਜ਼ਰਲੈਂਡ ਵਿਚ ਹੋਣ ਵਾਲੀ ਗੱਲਬਾਤ ਨਾਕਾਮ ਹੋਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮੁੜ ਵੱਧ ਗਿਆ ਹੈ। ਇਸ ਤਣਾਅ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ਤੇ ਕਬਜ਼ਾ ਕਰਨ ਦੀ ਦਿੱਤੀ ਗਈ ਧਮਕੀ ਮਗਰੋਂ ਇਹ ਤਣਾਅ ਹੋਰ ਤੂਲ ਫੜ ਗਿਆ ਹੈ। ਟਰੰਪ ਦੀ ਇਸ ਧਮਕੀ ਦਾ ਕਰਾਰਾ ਜਵਾਬ ਦਿੰਦਿਆਂ ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰਮੁਜ਼ ਤੇ ਸਿਰਫ ਈਰਾਨ ਦਾ ਅਧਿਕਾਰ ਹੈ। ਇਬਰਾਹਿਮ ਅਜ਼ੀਜ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਤੇ ਪੋਸਟ ਉਸ ਤੇ ਸਾਂਝੀ ਕਰਦੇ ਲਿਖਿਆ ਹੈ ਕਿ ਤੁਸੀਂ ਸਿਰਫ ਧਮਕੀਆਂ ਦਿੰਦੇ ਹੋ ਪਰ ਅਸੀਂ ਅਸਲ ਕਾਰਵਾਈ ਕਰਦੇ ਹਾਂ। ਹੋਰਮੁਜ਼ ਨਾ ਤਾਂ ਤੁਹਾਡਾ ਕੋਈ ਕੈਸੀਨੋ ਹੈ ਨਾ ਹੀ ਅੱਜ ਦੇ ਜ਼ਮਾਨੇ ਦੇ ਸਮੁੰਦਰੀ ਡਾਕੂਆਂ ਦਾ ਬੈਕਯਾਰਡ। ਇਹ ਈਰਾਨ ਦੇ ਪ੍ਰਭੂਸੱਤਾ ਵਾਲੇ ਪਾਣੀ ਦਾ ਹਿੱਸਾ ਹੈ ਅਤੇ ਇਸ ਦੇ ਆਖਰੀ ਫੈਸਲਾ ਈਰਾਨ ਦੇ ਲੋਕਾਂ ਤੇ ਸਾਡੀ ਬਹਾਦਰ ਫੌਜ ਦਾ ਹੀ ਹੋਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਡੋਨਾਲਡ ਟਰੰਪ ਨੇ ਇਕ ਇੰਟਰਵਿਊ ਦੌਰਾਨ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਨੇ ਹੋਰਮੁਜ਼ ਨੂੰ ਦੁਬਾਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਇਸ ਤੇ ਸਿੱਧਾ ਕੰਟਰੋਲ ਕਰ ਲਵੇਗਾ ਅਤੇ ਤੇਲ ਦੇ ਜਹਾਜ਼ਾਂ ਅਤੇ ਟੈਕਸ ਲਗਾਏਗਾ। ਟਰੰਪ ਨੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਕਿਹਾ ਸੀ ਕਿ ਜੇ ਤੁਸੀਂ ਇਸ ਨੂੰ ਦੁਬਾਰਾ ਬੰਦ ਕੀਤਾ ਤਾਂ ਤੁਹਾਡਾ ਦੇਸ਼ ਨਹੀਂ ਬਚੇਗਾ ਤੇ ਜੇ ਲੋੜ ਪਈ ਤਾਂ ਅਸੀਂ ਹੋਰਮੁਜ਼ ਨੂੰ ਆਪਣੇ ਕਬਜ਼ੇ ਵਿਚ ਲੈ ਲਵਾਂਗੇ। ਅਜਿਹੇ ਵਿਚ ਈਰਾਨ ਵੱਲੋਂ ਟਰੰਪ ਨੂੰ ਮੋੜਵਾਂ ਜਵਾਬ ਦੇਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਖਤਰਾ ਮੁੜ ਪੈਦਾ ਹੋ ਗਿਆ ਤੇ ਤੇਲ ਦੀਆਂ ਕੀਮਤਾਂ ਦਾ ਮੁੜ ਤੇਜ਼ੀ ਨਾਲ ਆਉਣ ਦਾ ਖਦਸ਼ਾ ਪੈਦਾ ਹੋ ਗਿਆ। ਉਧਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਪੰਜਾਬ ਪਹੁੰਚੇ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਲੁਧਿਆਣਾ ਵਿਚ ਸੱਦੀ ਸਾਬਕਾ ਅਤੇ ਮੌਜੂਦਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਚੋਣਾਂ ਲੜ ਚੁੱਕੇ ਉਮੀਦਵਾਰ ਅਤੇ ਸੀਨੀਅਰ ਲੀਡਰਾਂ ਦੀ ਮੀਟਿੰਗ ਵਿਚ ਹਿੱਸਾ ਲਿਆ। ਰਾਘਵ ਚੱਢਾ ਦੀ ਪੰਜਾਬ ਫੇਰੀ ਨੇ ਆਮ ਆਦਮੀ ਪਾਰਟੀ ਵਿਚ ਵੀ ਹਲਚਲ ਤੇਜ਼ ਕਰ ਦਿੱਤੀ ਹੈ। ਸੂਬਾ ਸਰਕਾਰ ਦੀ ਮਸ਼ੀਨਰੀ ਵੱਲੋਂ ਵੀ ਉਨ੍ਹਾਂ ਦੀ ਹਰ ਸਰਗਰਮੀ ਤੇ ਨਿਗਾਹ ਰੱਖੀ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਰਾਘਵ ਚੱਢਾ ਨੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਅਹਿਮ ਸੁਝਾਅ ਵੀ ਸਾਂਝੇ ਕੀਤੇ। ਉਧਰ ਆਸਟ੍ਰੇਲੀਆ ਫੈਡਰਲ ਪੁਲਿਸ ਨੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਕਰਦਿਆਂ 2.7 ਟਨ ਕੋਕੀਨ ਜ਼ਬਤ ਕੀਤੀ ਹੈ। ਇਸ ਦੀ ਅੰਦਾਜ਼ਨ ਬਾਜ਼ਾਰੀ ਕੀਮਤ 816 ਮਿਲੀਅਨ ਆਸਟ੍ਰੇਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਖੇਪ ਆਸਟ੍ਰੇਲੀਆ ਦੇ ਗੈਰ ਕਾਨੂੰਨੀ ਨਸ਼ਾ ਬਾਜ਼ਾਰ ਵਿਚ ਵੱਡੇ ਪੱਧਰ ਤੇ ਸਪਲਾਈ ਲਈ ਤਿਆਰ ਕੀਤੀ ਗਈ ਸੀ ਪਰ ਸਮੇਂ ਸਿਰ ਕੀਤੀ ਕਾਰਵਾਈ ਨੇ ਇਸ ਯੋਜਨਾ ਨੂੰ ਨਾਕਾਮ ਕਰ ਦਿੱਤਾ। ਉਧਰ ਰਾਮਨਗਰੀ ਦੇ ਸ੍ਰੀ ਰਾਮ ਜਨਮ ਭੂਮੀ ਕੰਪਲੈਕਸ ਵਿਚ ਸ੍ਰੀ ਰਾਮ ਲੱਲਾ ਸਮੇਤ ਹੋਰ ਮੰਦਰਾਂ ਦਾ ਚੜਾਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗਠਿਤ ਕੀਤੀ ਗਈ ਸੂਬਾ ਸਰਕਾਰ ਦੀ SIT ਨੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਐਤਵਾਰ ਨੂੰ ਮੁੱਢਲੀ ਜਾਂਚ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਸੌਂਪ ਦਿੱਤੀ ਗਈ। ਮੁੱਢਲੀ ਜਾਂਚ ਰਿਪੋਰਟ ਤੋਂ ਬਾਅਦ SIT ਹੁਣ ਇਸ ਮਾਮਲੇ ਵਿਚ ਮੁਕਦਮਾ ਦਰਜ ਕਰਵਾਉਣ ਦੀ ਤਿਆਰੀ ਵਿਚ ਹੈ। ਤਾਂ ਹੁਣ ਤੱਕ ਦੇ ਅਹਿਮ ਖਬਰਾਂ ਵਿਚ ਬਸ ਨਹੀਂ। ਖਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸਵਾਨੀ 101 ਐਮ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।

ਹੈਲੋ ਮਾਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ 101.1 ਤੇ ਜੀਆਰ ਜੀ ਸੰਦੇਸ਼ ਅਲਗ ਦੇ ਨਾਲ ਸੀ ਬਣ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਹੈ ਜੀ ਤੇ ਇਹਨਾਂ ਗੱਲਾਂ ਨੂੰ ਸਿਲਗਾਉਣਾ ਹੈ ਪੰਜਾਬੀ ਗੀਤਾਂ ਦਾ ਤੜਕਾ ਤੁਸੀਂ ਕੀ ਗਾਣਾ ਹੈ ਤੁਸੀਂ ਜੁੜਨਾ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਰੇਡੀਓ ਬਰਸਾਨੀ 101.1 ਸਾਡੇ ਫੇਸਬੁੱਕ ਪੇਜ ਹੈ ਜੀ ਤੇ bisswani@bisswani.com ਸਾਡੀ ਈਮੇਲ ਆਈਡੀ ਹੈ ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਅਪਣਾਓ ਪਰ ਸਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰੋ ਕਿਉਂਕਿ ਸਾਨੂੰ ਚੰਗਾ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਤਾਂ ਚੱਕੋ ਤੁਸੀਂ ਆਪਣਾ ਫੋਨ ਤੇ ਸਾਡੇ ਨਾਲ ਗੱਲਾਂ ਕਰੋ ਹੈ ਨਾ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦੋ ਤੇ ਮੈਂ ਤਾਂ ਆਉਂਦੀ ਹਾਂ ਬਸ ਹੁਣੇ ਆਉਂਦੀ ਹਾਂ ਵਾਪਿਸ ਉਹਨਾਂ ਸਮਾਂ ਤੁਸੀਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਵੀ ਕਰੋ।

0: ਦੱਸੋ ਗੱਲ ਬਣ ਜੀ ਤੂੰ ਪੱਕੇ ਤੌਰ ਤੇ ਸਾਡਾ ਹੋ ਜਾਏ ਜੀ।
1: ਹਾਂਜੀ ਤਾਂ ਵੈਲਕਮ ਬੈਕ ਜੀ, ਵੈਲਕਮ ਬੈਕ, ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਿਸਵਾਨੀ ਵੰਸਰ ਉਵਾਰੇ ਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ। ਅਗਲਾ ਨਾਮ ਇਸ ਲਿਸਟ ਵਿੱਚ ਜਿਹੜਾ ਹੈਗਾ ਉਹ ਹੈਗਾ ਜੀ ਹੋਮਬੋਰਨ ਦਾ। ਨੀਰਜ ਗਾਇਵਾਨ ਵੱਲੋਂ ਨਿਰਦੇਸ਼ਿਤ ਇਹ ਫਿਲਮ ਇਸ਼ਾਨ ਖੱਟ, ਵਿਸ਼ਾਲ ਜੇਠਵਾ ਤੇ ਜਾਨਵੀ ਕਪੂਰ ਦੀ ਹੈਗੀ ਹੈ। ਤਿੰਨੋ ਇਸ ਲੀਡ ਫਿਲਮ ਦੇ ਵਿੱਚ ਲੀਡ ਰੋਲ ਦੇ ਵਿੱਚ ਤੇ ਮਾਰਟਿਨ ਐਗਜ਼ੀਕਿਊਟਿਵ ਪ੍ਰੋਡਿਊਸਰ ਹੈਗੇ ਨੇ ਇਸ ਦੇ। ਇਹ ਨਾ ਬਚਪਨ ਦੇ ਦੋ ਦੋਸਤਾਂ ਜਿਨ੍ਹਾਂ ਦੇ ਵਿੱਚੋਂ ਇੱਕ ਮੁਸਲਿਮ ਹੈਗਾ ਤੇ ਇੱਕ ਦਲਿਤ ਸਮੁਦਾਇ ਦੇ ਨਾਲ ਹੈਗਾ ਹੈ, ਤਾਂ ਉਹਨਾਂ ਦੀ ਦੋਸਤੀ ਸਾਹਿਤ ਤੇ ਜਾਤੀ ਰਾਜਨੀਤੀ ਦੀ ਕਹਾਣੀ ਹੈਗੀ ਹੈ। ਇਹ ਭਾਰਤ ਦੀ ਅਧਿਕਾਰਿਤ ਐਂਟਰੀ ਸੀਗੀ 88ਵੇਂ ਔਸਕਰ ਦੇ ਲਈ ਬੈਸਟ ਇੰਟਰਨੈਸ਼ਨਲ ਫੀਚਰ ਦੇ ਵਿੱਚ। ਸ਼ਾਰਟਲਿਸਟ ਹੋਈ ਪਰ ਨੋਮੀਨੇਸ਼ਨ ਨਹੀਂ ਮਿਲਿਆ। ਇਹ ਧਰਮਾ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਹੈਗੀ ਹੈ ਤੇ 26 ਸਤੰਬਰ ਨੂੰ ਰਿਲੀਜ਼ ਹੋਈ ਸੀ।

ਹਾਂਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੋਹਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਵਾਨੀ 101 ਤੇ ਜੀਆਰਜੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਫਿਲਮ ਜਿਹੜੀ ਹੈਗੀ ਹੈ ਉਸ ਦਾ ਨਾਮ ਹੈ ਜੀ ਆਲ ਵੀ ਇਮੇਜਿਨ ਐਜ ਲਾਈਟ। ਪਾਇਲ ਕਪਾੜੀਆ ਦੀ ਫਿਲਮ ਹੈਗੀ ਹੈ ਤੇ ਫਿਲਮ 2024 ਕਾਨਸ ਫਿਲਮ ਫੈਸਟੀਵਲ ਵਿੱਚ ਗ੍ਰੈਂਡ ਪ੍ਰਿਕਸ ਜਿੱਤੀ ਸੀਗੀ। ਕੈਨ ਫਿਲਮ ਫੈਸਟੀਵਲ ਦੇ ਵਿੱਚ ਕਾਨੀ ਕੋਸ਼ਤੀ ਅਤੇ ਦਿਵਿਆ ਪ੍ਰਭਾ ਇਸ ਵਿੱਚ ਲੀਡ ਰੋਲ ਦੇ ਵਿੱਚ ਹੈ ਤੇ ਮੁੰਬਈ ਦੀਆਂ ਦੋ ਨਰਸਾਂ ਦੀ ਇਮੋਸ਼ਨਲ ਯਾਤਰਾ ਦਿਖਾਉਂਦੀ ਹੈਗੀ ਹੈ। ਗੋਲਡਨ ਗਲੋਬ ਵਿੱਚ ਦੋ ਨੋਮੀਨੇਸ਼ਨ, ਬੈਸਟ ਨਾਨ ਇੰਗਲਿਸ਼ ਫਿਲਮ ਤੇ ਬੈਸਟ ਡਾਇਰੈਕਟਰ ਤੇ ਗੋਥਮ ਅਵਾਰਡਸ, NYFCCA, LA, ਸ਼ਿਕਾਗੋ ਆਦਿ ਤੋਂ ਬੈਸਟ ਇੰਟਰਨੈਸ਼ਨਲ ਫੀਚਰ ਅਵਾਰਡ ਜਿੱਤੇ ਨੇ। ਬਾਰਾਕ ਓਬਾਮਾ ਨੇ ਇਸ ਨੂੰ 2024 ਦੀ ਟਾਪ ਫਿਲਮ ਚੁਣਿਆ ਸੀਗਾ।

हाँ जी, वेलकम बैक जी, वेलकम बैक। एक बार फिर तो बहुत बहुत स्वागत है जी थोड़ा थोड़े अपने चाहे ते रेडियो स्टेशन रेडियो ब्रसवानी वन सर वाने एम ते जी आर चे संदेश चालक दिनाल से बने हुए। अगली फिल्म थोड़ी जी पिछे जाने हैं 2015 ਦੇ ਵਿੱਚ। ਉਹ ਫਿਲਮ ਦਾ ਨਾਮ ਹੈਗਾ ਹੈ ਮਸਾਨ। ਨੀਰਜ ਗਾਇਵਾਨ ਦੀ ਜੈਪਿਊ ਫਿਲਮ। ਵਾਰਾਣਸੀ ਵਿੱਚ ਦੋ ਕਹਾਣੀਆਂ, ਦੇਵੀ ਜਿਸ ਜੋ ਰਿਚਾ ਚੱਡਾ ਬਣੀ ਸੀ ਤੇ ਦੀਪਕ ਜੋ ਵਿੱਕੀ ਕੌਸ਼ਲ ਬਣੇ ਸੀ ਦੀ ਸਮਾਜਿਕ ਦਬਾਅ ਤੇ ਮੁਕਤੀ ਦੀ ਖੋਜ, ਇਹ ਹੈਗੀ ਹੈ। 2015 ਦੇ ਕਾਨਸ ਫਿਲਮ ਫੈਸਟੀਵਲ ਵਿੱਚ ਦੋ ਪੁਰਸਕਾਰ ਜਿੱਤੇ, ਜਿਸ ਵਿੱਚ FIPRESCI ਅਵਾਰਡਸ ਅਤੇ ਪ੍ਰੋਮਿਸਿੰਗ ਫਿਊਚਰ ਪ੍ਰਾਈਜ਼ ਸੀਗਾ। ਵਾਰਾਣਸੀ ਦੀ ਉੱਥੇ ਜ਼ਮੀਨ ਤੇ ਬਣੀ ਇਸ ਫਿਲਮ ਵਿੱਚ ਰਿਚਾ ਚੱਡਾ ਤੇ ਵਿੱਕੀ ਕੌਸ਼ਲ ਨੇ ਯਾਦਗਾਰ ਐਕਟਿੰਗ ਕੀਤੀ ਹੈਗੀ ਆ। ਵਿੱਕੀ ਕੌਸ਼ਲ ਦੀ ਕਿਸਮਤ ਇਸੇ ਫਿਲਮ ਦੇ ਨਾਲ ਚਮਕੀ ਸੀ।

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਦੇਖ ਲੋਕਾਂ ਦੀ ਬੈਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ ਸਾਨੂੰ ਵੀ ਪਤਾ ਲੱਗੂ ਤੇਰੇ ਚ ਕਿੰਨੀ ਹਿੰਮਤ ਆ
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ ਆਪਣੇ ਕੌਮ ਦੇ ਨਾਲ ਜੋੜਦੀ ਆਪਣੀ ਹਿਸਟਰੀ ਬਾਰੇ ਦੱਸਦੀ ਆ
3: ਉਹ ਕਿਰਦਾਰ ਨਿਭਾ ਰਹੇ ਆ ਨਾ ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ
4: ਅੱਖਾਂ ਆਪਣੀਆਂ ਧੋ ਲੋ ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ
0: ਕੋਈ ਐਸਾ ਮੂਵਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ
3: ਇਹ ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ ਉਹ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਆ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ
5: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ ਆਥੋਰਾਈਜ਼ਡ ਬਾਏ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ
6: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन बोतल और कार्टन पर 10 सेंट का रिफंड प्राप्त होता है इसे हम बिन कॉइन कहते हैं अपने बिन कॉइन की बचत करके रखें खर्च करें या जिस उद्देश्य में आपका विश्वास है उसमें दान करें आपके नजदीक कहीं एक कंटेनर्स फॉर चेंज मौजूद है बैंक में डालें न कि कूड़ेदान में अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें
5: कंटेनर्स फॉर चेंज राहीं अपने खाली डब्बियां बोतलां तो कमाई करो तुहाडे हर एक योग खाली कैन बोतल अते कार्टन उते 10 सेंट दा रिफंड प्राप्त हुंदा है इस नूं असीं बिन कॉइन कहिंदे हां अपने बिन कॉइन नूं बचा के रखो खर्चो जां फिर जिस किसे संस्था जां विषय विच तुहाडा विश्वास है उन्हां नूं दान विच दे दिओ ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ ਆਥੋਰਾਈਜ਼ਡ ਬਾਏ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ
7: Just moved from overseas? Start banking like a local with ANZ. We're one of Australia's biggest banks and we're chosen by millions. For customers living in Australia, available in English only. Consider if right for you. Eligibility criteria and T&Cs apply.

ਹਾਂਜੀ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਵਾਨੀ 101 ਤੇ ਜੀਆਰਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਤੋਂ ਬਾਅਦ ਅਗਲਾ ਜਿਹੜਾ ਨਾਮ ਹੈਗਾ ਇਸ ਲਿਸਟ ਵਿੱਚ ਉਹ ਹੈ ਜੀ ਕੋਰਟ ਸਟੇ ਕੋਰਟ ਸਟੇਟ ਵਰਸਿਸ ਅਨੋਬਾ ਜੀ ਕੋਰਟ ਤੇ ਚੈਤਨਯ ਤਾਮਨੇ ਦੀ ਇਹ ਇੱਕ ਹੋਰ ਫਿਲਮ ਕੋਰਟ ਨੇ 2024 ਦੇ ਵੈਨਿਸ ਫਿਲਮ ਫੈਸਟੀਵਲ ਵਿੱਚ ਦੋ ਪੁਰਸਕਾਰ ਜਿੱਤੇ ਸੀ ਲਾਇਨ ਆਫ ਦ ਫਿਊਚਰ ਅਵਾਰਡ ਅਤੇ ਓਰੀਜੋਨਟੀ ਕੈਟਾਗਰੀ ਵਿੱਚ ਬੈਸਟ ਫਿਲਮ। ਇਹ ਫਿਲਮ ਭਾਰਤੀ ਕਾਨੂੰਨ ਵਿਵਸਥਾ ਵਿੱਚ ਵਿਸੰਗਤੀਆਂ ਨੂੰ ਕਰਾਰਾ ਵਿਅੰਗ ਹੈਗਾ ਉਸਤੇ ਜਿਸ ਵਿਚ ਇਕ ਲੋਕ ਗਾਇਕ ਤੇ ਆਤਮ ਹੱਤਿਆ ਦੇ ਲਈ ਉਕਸਾਉਣ ਦਾ ਆਰੋਪ ਲੱਗਿਆ ਹੈਗਾ। ਇਸ ਦੇ ਨਾਲ ਹੀ ਇਕ ਹੋਰ ਫਿਲਮ ਬਾਰੇ ਦੱਸ ਦਿੰਦੀ ਹਾਂ ਉਹ ਹੈਗੀ ਹੈ ਜੀ ਪਰਚਡ। ਲੀਨਾ ਯਾਦਵ ਵੱਲੋਂ ਨਿਰਦੇਸ਼ਿਤ ਪਰਚਡ ਪੇਂਡੂ ਭਾਰਤ ਵਿਚ ਮਹਿਲਾਵਾਂ ਦੇ ਦਮਨ ਅਤੇ ਉਸਦੇ ਪ੍ਰਤੀਰੋਧ ਦੀ ਕਹਾਣੀ ਹੈਗੀ ਹੈ। ਇਸ ਫਿਲਮ ਨੇ ਦੁਨੀਆਂ ਭਰ ਵਿਚ ਇਸ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਫਿਲਮ ਨੇ 18 ਇੰਟਰਨੈਸ਼ਨਲ ਅਵਾਰਡ ਜਿੱਤੇ ਹੈਗੇ ਨੇ। ਤਨਿਸ਼ਟਾ ਚੈਟਰਜੀ ਰਾਧਿਕਾ ਆਪਟੇ ਤੇ ਸੁਰਵਿੰਦ ਚਾਵਲਾ ਇਸ ਫਿਲਮ ਦੇ ਵਿਚ ਲੀਡ ਰੋਲ ਦੇ ਵਿਚ ਹੈਗੇ ਨੇ। ਫਿਲਮ ਨੇ ਪੇਂਡੂ ਭਾਰਤ ਦੀ ਉਨ੍ਹਾਂ ਮਹਿਲਾਵਾਂ ਦੀ ਕਹਾਣੀ ਬਿਆਨ ਕੀਤੀ ਹੈ ਜੋ ਪਿਤਰ ਸੱਤਾ ਨਾਲ ਲੜਦੇ ਆਜ਼ਾਦੀ ਦੀ ਰਾਹ ਤਲਾਸ਼ਦੀਆਂ ਹੈਗੀਆਂ ਨੇ।

ਫਿਲਮ ਤੁਸੀਂ ਜ਼ਰੂਰ ਦੇਖਿਓ। ਬਾਕੀ ਮਿਲਦੇ ਤਾਂ ਅਸੀਂ ਰਹਿੰਦੇ ਹੁੰਦੇ ਹਾਂ, ਜੁੜਦੇ ਜ਼ਰੂਰ ਆ ਕਰੋ ਤੁਸੀਂ ਸਾਡੇ ਨਾਲ। ਰੇਡੀਓ ਬਿਸਵਾਨੀ 107.1 FM ਸਾਡਾ ਫੇਸਬੁੱਕ ਪੇਜ ਹੈ ਜੀ, ਬਿਸਵਾਨੀ @bisawani.com ਸਾਡੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਵੀ ਤੁਸੀਂ ਅਪਣਾਉਣਾ ਚਾਹੁੰਦੇ ਹੋ ਅਪਣਾ ਲਓ, ਪਰ ਸਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰੋ, ਹੈ ਨਾ। ਅਤੇ ਬਾਕੀ ਮੈਂ ਤਾਂ ਇਹੀ ਕਹਿਣਾ ਕਿ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਕਰੋ। ਸਤਿ ਸ਼੍ਰੀ ਅਕਾਲ।

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: ਤੁਹਾਨੂੰ।
1: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਸਾਸ਼ੀਕਾਲ ਜੀ ਮੈਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਰਸਵਾਨੀ 101 ਐਮ ਤੇ ਜੁੜਿਆ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕ ਕਰਦੇ ਪੰਜਾਬ ਦੇ ਵੱਲ ਜਿੱਥੇ ਬਠਿੰਡਾ ਵਿਚ ਸਿਵਲ ਡਿਫੈਂਸ ਚੀਫ ਆਠਨ ਅਤੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਤਰਸੇਮ ਗਰਗ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹਮਲੇ ਦੌਰਾਨ ਘਰ ਦੇ ਅੰਦਰ ਲੌਬੀ ਵਿਚ ਅੱਗ ਲੱਗ ਗਈ ਜਿਸ ਕਾਰਨ ਗਮਲੇ ਅਤੇ ਇਕ ਸਕੂਟਰ ਸੜ ਗਿਆ ਪਰ ਘਟਨਾ ਸਮੇਂ ਸਿਰ ਅੱਗ ਤੇ ਕਾਬੂ ਪਾ ਲਿਆ ਗਿਆ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਗਿਆ ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ ਤਰਸੇਮ ਗਰਗ ਨੇ ਦਸਿਆ ਕਿ ਉਹ ਪਿਛਲੇ 3 ਦਿਨਾਂ ਤੋਂ ਮੇਲਾ ਰਾਮ ਰੋਡ ਨੇੜੇ ਸਥਿਤ ਆਪਣੇ ਕਲੀਨਿਕ ਵਿਚ ਰਹਿ ਰਹੇ ਸਨ ਪਰ ਹਮਲੇ ਵਾਲੇ ਦਿਨ ਹੀ ਉਹ ਘਰ ਵਾਪਸ ਆਏ ਸਨ ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਪੈਟਰੋਲ ਬੰਬ ਸੁੱਟ ਦਿੱਤਾ ਉਨ੍ਹਾਂ ਦਸਿਆ ਕਿ ਘਰ ਦੇ ਦਫ਼ਤਰ ਵਿਚ ਰਹਿ ਰਹੇ ਡਰਾਈਵਰ ਅਤੇ ਅਕਾਊਂਟੈਂਟ ਨੇ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਹਮਲੇ ਦੀ ਸੂਚਨਾ ਦਿੱਤੀ ਇਸ ਤੋਂ ਤੁਰੰਤ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ ਉਧਰ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਵੱਲੋਂ ਇਸਲਾਮਾਬਾਦ ਪ੍ਰਤੀ ਪਿਆਰ ਜ਼ਾਹਿਰ ਕਰਨ ਵਾਲੀਆਂ ਟਿੱਪਣੀਆਂ ਦੇ ਵਿਚਕਾਰ ਦੋ ਰਿਪਬਲਿਕ ਕਾਨੂੰਨ ਸਾਜ਼ਾਂ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਕਤਰ ਅਤੇ ਪਾਕਿਸਤਾਨ ਦੇ ਇਤਿਹਾਸ ਦਾ ਹਵਾਲਾ ਦਿੱਤਾ ਅਮਰੀਕੀ ਕਾਨੂੰਨ ਸਾਜ਼ ਰਿਕ ਸਕਾਟ ਨੇ ਐਕਸ ਦੇ ਇਕ ਪੋਸਟ ਵਿਚ ਕਿਹਾ ਹੈ ਕਿ ਇਹ ਹੁਣ ਤੱਕ ਸਾਰਿਆਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਾਡੇ ਅਸਲ ਦੋਸਤ ਕੌਣ ਹਨ ਕਤਰ ਅਤੇ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਇਸ ਸਮੇਂ ਉਹ ਅਰਧਪੂਰਨ ਸ਼ਾਂਤੀ ਸਥਾਪਿਤ ਕਰਨ ਦੀ ਬਜਾਏ ਇਰਾਨ ਦੀ ਦਹਾਕਿਆਂ ਪੁਰਾਣੀ ਅੱਤਵਾਦੀ ਮੁਹਿੰਮ ਦਾ ਸਮਰਥਨ ਕਰਨ ਵਿਚ ਵਧੇਰੇ ਦਿਲਚਸਪੀ ਰੱਖਦੇ ਹਨ ਫਲੋਰੀਡਾ ਦੇ ਸੈਨੇਟਰ ਸਕੌਟ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਵਿਚ ਆਈਆਂ ਨੇ ਜਦੋਂ ਸਵਿਟਜ਼ਰਲੈਂਡ ਵਿਚ ਉਪ ਰਾਸ਼ਟਰਪਤੀ ਵੈਂਸ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਪਿਆਰ ਕਰਦੇ ਹਾਂ ਵੈਂਸ ਅਤੇ ਪਾਕਿਸਤਾਨ ਅਤੇ ਕਤਰ ਦੇ ਨੇਤਾਵਾਂ ਨਾਲ ਇਰਾਨ ਨਾਲ ਸ਼ਾਂਤੀ ਸਮਝੌਤੇ ਦੇ ਤਕਨੀਕੀ ਪਹਿਲੂਆਂ ਤੇ ਚਰਚਾ ਕਰ ਰਹੇ ਸੀ ਸਕੌਟ ਨੇ ਕਿਹਾ ਕਿ ਅਜੇ ਵੀ ਇਕ ਸੌਦੇ ਦੀ ਗੁੰਜਾਇਸ਼ ਹੈ ਜੋ ਸਾਰੀਆਂ ਧਿਰਾਂ ਲਈ ਲਾਭਦਾਇਕ ਹੋਵੇ ਪਰ ਸਾਰਿਆਂ ਨੂੰ ਸਪਸ਼ਟ ਤੌਰ ਤੇ ਸਮਝ ਲੈਣਾ ਚਾਹੀਦਾ ਹੈ ਕਿ ਇਸ ਸਥਿਤੀ ਤੋਂ ਇਰਾਨ ਦੇ ਪ੍ਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਦੇ ਨਾਲ ਉਭਰਨ ਦੀ ਸੰਭਾਵਨਾ ਬਿਲਕੁਲ ਜ਼ੀਰੋ ਹੈ ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਰਾਨ ਨਾਲ ਜੰਗ ਕਾਫੀ ਭਾਰੀ ਪੈ ਰਹੀ ਹੈ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਾਨੂੰਨ ਸਾਜ਼ਾਂ ਨੂੰ ਦਸਿਆ ਕਿ ਇਰਾਨ ਵਿਰੁੱਧ ਅਮਰੀਕੀ ਯੁੱਧ ਦੀ ਲਾਗਤ ਨੂੰ ਪੂਰਾ ਕਰਨ ਲਈ ਉਸ ਨੂੰ ਲਗਭਗ 80 ਬਿਲੀਅਨ ਡਾਲਰ ਦੀ ਲੋੜ ਹੈ ਵਾਈਟ ਹਾਊਸ ਜੋ ਕਿ ਅਮਰੀਕੀ ਰਾਸ਼ਟਰਪਤੀ ਦਾ ਦਫ਼ਤਰ ਅਤੇ ਸਰਕਾਰੀ ਨਿਵਾਸ ਹੈ ਨੇ ਅਜੇ ਤੱਕ ਕਾਂਗਰਸ ਨੂੰ ਰਸਮੀ ਬੇਨਤੀ ਨਹੀਂ ਕੀਤੀ ਹੈ ਪਰ ਰੱਖਿਆ ਸਕੱਤਰ ਪੀਟ ਹੇਗਸੇਥ ਅਕਸਰ ਕੈਪੀਟਲ ਹਿਲ ਦਾ ਦੌਰਾ ਕਰਦੇ ਰਹੇ ਹਨ ਦੋ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਬੋਲਦਿਆਂ ਕਿਹਾ ਹੈ ਕਿ ਇਕ ਸੀਨੀਅਰ ਮੰਤਰੀ ਨੇ ਪਿਛਲੇ ਹਫ਼ਤੇ ਸੰਸਦ ਮੈਂਬਰਾਂ ਨੂੰ ਇਰਾਨ ਯੁੱਧ ਲਈ ਵਾਧੂ ਫੰਡਿੰਗ ਦੀ ਬੇਨਤੀ ਬਾਰੇ ਜਾਣਕਾਰੀ ਦਿੱਤੀ ਸੀ ਉਧਰ 21 ਜੂਨ ਨੂੰ ਭਾਰਤ ਸਣੇ ਪੂਰੀ ਦੁਨੀਆਂ ਵਿਚ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਇਹ ਦਿਨ ਭਾਰਤੀ ਸਭਿਅਤਾ ਤੇ ਯੋਗਾ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾਉਣ ਵਾਲਾ ਇਕ ਵੱਡਾ ਉਪਰਾਲਾ ਹੈ ਇਹ ਦਿਵਸ ਪੂਰੀ ਦੁਨੀਆਂ ਵਿਚ ਸ਼ਾਂਤੀਪੂਰਵਕ ਮਨਾਇਆ ਗਿਆ ਉਥੇ ਹੀ ਪੂਰੀ ਦੁਨੀਆਂ ਵਿਚ ਕੈਨੇਡਾ ਤੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਭਾਰਤ ਵਾਂਗ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਸਬੰਧੀ ਕਰਵਾਏ ਗਏ ਸ਼ਾਂਤੀਪੂਰਨ ਪਬਲਿਕ ਯੋਗਾ ਸਮਾਗਮ ਵਿਚ ਉਸ ਸਮੇਂ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਸਿੱਖ ਫਾਰ ਜਸਟਿਸ ਨਾਲ ਜੁੜੇ ਖਾਲਿਸਤਾਨੀ ਸਮਰਥਕਾਂ ਨੇ ਉਥੇ ਪਹੁੰਚ ਕੇ ਭਾਰਤ ਵਿਰੋਧੀ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਧਰ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਇਸ ਖਿੱਚੋਤਾਣ ਦਰਮਿਆਨ ਅਹਿਮ ਖ਼ਬਰ ਇਹ ਹੈ ਕਿ ਇਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਕੂਟਨੀਤਿਕ ਗੱਲਬਾਤ ਦੌਰਾਨ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਇਕ ਅਹਿਮ ਫੈਸਲਾ ਲਿਆ ਗਿਆ ਹੈ ਦੋਵੇਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਹੋਰਮੁਜ਼ ਸਟ੍ਰੇਟ ਦੇ ਪ੍ਰਬੰਧਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਨੂੰ ਦੂਰ ਕਰਨ ਲਈ ਇਕ ਟੈਲੀਫੋਨ ਹੌਟਲਾਈਨ ਸਥਾਪਿਤ ਕੀਤੀ ਗਈ ਹੈ ਇਸ ਸਮਝੌਤੇ ਮੁਤਾਬਿਕ ਹੋਰਮੁਜ਼ ਦਾ ਮੁੱਖ ਪ੍ਰਬੰਧਨ ਇਰਾਨ ਕੋਲ ਹੀ ਰਹੇਗਾ ਪਰ ਅਮਰੀਕਾ ਜਾਂ ਹੋਰ ਕੋਈ ਵੀ ਦੇਸ਼ ਜਹਾਜ਼ਾਂ ਦੇ ਲੰਘਣ ਵਿਚ ਆਉਣ ਵਾਲੀ ਸਮੱਸਿਆ ਜਾਂ ਇਤਰਾਜ਼ ਦੀ ਸੂਰਤ ਵਿਚ ਇਸ ਹੌਟਲਾਈਨ ਰਾਹੀਂ ਸਿੱਧਾ ਸੰਪਰਕ ਕਰ ਸਕੇਗਾ ਉਧਰ ਦੂਜੇ ਪਾਸੇ ਗਾਜ਼ਾ ਪੱਟੀ ਵਿਚ ਜੰਗਬੰਦੀ ਦੇ ਦਾਅਵਿਆਂ ਦੇ ਵਿਚਕਾਰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੋਮਵਾਰ ਨੂੰ ਗਾਜ਼ਾ ਸ਼ਹਿਰ ਦੇ ਰਿਮਲ ਜ਼ਿਲ੍ਹੇ ਵਿਚ ਇਕ 16 ਸਾਲਾਂ ਸਕੂਲੀ ਵਿਦਿਆਰਥਣ ਰਾਘਦ ਹਸਨ ਆਸ਼ੂਰ ਦੀ ਮੌਤ ਹੋ ਗਈ ਜਦੋਂ ਉਹ ਆਪਣੀ 11ਵੀਂ ਜਮਾਤ ਦੀ ਪ੍ਰੀਖਿਆ ਦੇਣ ਜਾ ਰਹੀ ਸੀ ਹਮਲੇ ਦੀ ਪੁਸ਼ਟੀ ਕਰਦਿਆਂ ਇਸਰਾਈਲੀ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਹਮਾਸ ਦਾ ਇਕ ਲੜਾਕੂ ਅੱਤਵਾਦੀ ਸੀ ਹਾਲਾਂਕਿ ਫੌਜ ਨੇ ਇਕ ਨਾਗਰਿਕ ਜਾਨੀ ਨੁਕਸਾਨ ਦੀ ਰਿਪੋਰਟਾਂ ਪ੍ਰਾਪਤ ਹੋਣ ਦੀ ਪੁਸ਼ਟੀ ਵੀ ਕੀਤੀ ਹੈ ਉਧਰ ਦੁਨੀਆਂ ਦੇ ਸਭ ਤੋਂ ਮਸ਼ਹੂਰ ਸਮੁੰਦਰੀ ਜਹਾਜ਼ ਟਾਈਟੈਨਿਕ ਦੇ ਮਲਬੇ ਵਿਚੋਂ ਕੱਢੀਆਂ ਗਈਆਂ ਦੁਰਲੱਭ ਵਸਤੂਆਂ ਦੀ ਨਿਲਾਮੀ ਨੂੰ ਲੈ ਕੇ ਵੱਡਾ ਕਾਨੂੰਨੀ ਵਿਵਾਦ ਖੜਾ ਹੋ ਗਿਆ ਅਮਰੀਕੀ ਸਰਕਾਰ ਨੇ
RMS ਟਾਈਟੈਨਿਕ ਇੰਕ ਨਾਮਕ ਕੰਪਨੀ ਵੱਲੋਂ ਇਨ੍ਹਾਂ ਵਸਤੂਆਂ ਨੂੰ ਵੇਚਣ ਦੀ ਯੋਜਨਾ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਰੋਕਣ ਲਈ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕੰਪਨੀ ਟਾਈਟੈਨਿਕ ਦੇ ਮਲਬੇ ਵਿਚੋਂ ਮਿਲੀਆਂ 100 ਤੋਂ ਵੱਧ ਵਸਤੂਆਂ ਦੀ ਨਿਲਾਮੀ ਕਰਨ ਦੀ ਤਿਆਰੀ ਕਰ ਰਹੀ ਸੀ। ਇਨ੍ਹਾਂ ਵਸਤੂਆਂ ਦੀ ਵਿਚ ਯਾਤਰੀਆਂ ਦਾ ਨਿੱਜੀ ਸਮਾਨ, ਉਨ੍ਹਾਂ ਉਸ ਸਮੇਂ ਦੀ ਕਰੰਸੀ, ਰਸੋਈ ਦੇ ਬਰਤਨ ਅਤੇ ਸਜਾਵਟੀ ਚੀਜ਼ਾਂ ਸ਼ਾਮਲ ਹਨ। ਖਾਸ ਤੌਰ ਤੇ ਇਕ ਕਾਂਸੀ ਦਾ ਚੈਰਬ ਯਾਨੀ ਕਿ ਸਜਾਵਟੀ ਫਰਿਸ਼ਤਾ, ਸੋਨੇ ਦੇ ਟੁਕੜਿਆਂ ਦਾ ਹਾਰ ਅਤੇ ਦਿਲ ਦੇ ਆਕਾਰ ਦਾ ਇਕ ਪੈਂਡੈਂਟ ਇਸ ਨਿਲਾਮੀ ਦਾ ਮੁੱਖ ਖਿੱਚ ਦਾ ਕੇਂਦਰ ਹੈ। ਅਮਰੀਕੀ ਸਰਕਾਰ ਦੇ ਪ੍ਰਤੀਨਿਧਤਾ ਕਰ ਰਹੇ ਸੰਸਥਾ ਨੈਸ਼ਨਲ ਓਸ਼ਨ ਐਂਡ ਐਟਮੋਸਫੋਰਿਕ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੰਪਨੀ ਇਨ੍ਹਾਂ ਵਸਤੂਆਂ ਨੂੰ ਵੇਚ ਕੇ ਕਾਨੂੰਨੀ ਸਮਝੌਤਿਆਂ ਦੀ ਉਲੰਘਣਾ ਕਰ ਰਹੀ ਹੈ। ਸਰਕਾਰ ਅਨੁਸਾਰ 1990 ਦੇ ਦਹਾਕੇ ਵਿਚ ਹੋਏ ਇਕ ਸਮਝੌਤੇ ਤਹਿਤ ਕੰਪਨੀ ਨੂੰ ਮਲਬੇ ਵਿਚੋਂ ਵਸਤੂਆਂ ਕੱਢਣ ਦੇ ਵਿਸ਼ੇਸ਼ ਅਧਿਕਾਰ ਇਸ ਸ਼ਰਤ ਤੇ ਦਿੱਤੇ ਗਏ ਸਨ ਕਿ ਇਨ੍ਹਾਂ ਨੂੰ ਕਦੇ ਵੇਚਿਆ ਨਹੀਂ ਜਾਵੇਗਾ, ਸਗੋਂ ਸਿਰਫ਼ ਅਜਾਇਬ ਘਰਾਂ ਅਤੇ ਜਨਤਕ ਪ੍ਰਦਰਸ਼ਨੀਆਂ ਵਿਚ ਹੀ ਰਖਿਆ ਜਾਵੇਗਾ। ਤਾਂ ਹੁਣ ਤੱਕ ਦੀ ਅਹਿਮ ਖ਼ਬਰਾਂ ਵਿਚ ਬਸ ਇਹਨਾਂ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ biswani@biswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸਵਾਨੀ ਵੰਸਨ ਵਾਰੇ। ਫਿਰ ਹਾਜ਼ਰ ਹੋਵੋਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਤੂੰ ਪੱਕੇ ਤੌਰ ਤੇ ਸਾਡਾ ਹੋ ਜਾਏਗੀ।
1: ਹਾਂਜੀ ਤਾਂ ਵੈਲਕਮ ਬੈਕ ਜੀ, ਵੈਲਕਮ ਬੈਕ, ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰੋਂ ਵਾਲੇ ਤੇ ਜੀ ਆਰਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ। ਅਗਲਾ ਨਾਮ ਇਸ ਲਿਸਟ ਵਿੱਚ ਜਿਹੜਾ ਹੈਗਾ ਉਹ ਹੈਗਾ ਜੀ ਹੋਮਬੋਰਨ ਦਾ। ਨੀਰਜ ਗਾਇਵਾਨ ਵੱਲੋਂ ਨਿਰਦੇਸ਼ਿਤ ਇਹ ਫਿਲਮ ਇਸ਼ਾਨ ਖੱਟ, ਵਿਸ਼ਾਲ ਜੇਠਵਾ ਤੇ ਜਾਨਵੀ ਕਪੂਰ ਦੀ ਹੈਗੀ ਹੈ। ਤੈਨੂੰ ਇਸ ਲੀਡ ਫਿਲਮ ਦੇ ਵਿੱਚ ਲੀਡ ਰੋਲ ਦੇ ਵਿੱਚ ਤੇ ਮਾਰਟਿਨ ਐਗਜ਼ੀਕਿਊਟਿਵ ਪ੍ਰੋਡਿਊਸਰ ਹੈਗੇ ਨੇ ਇਸ ਦੇ। ਇਹ ਨਾ ਬਚਪਨ ਦੇ ਦੋ ਦੋਸਤਾਂ ਜਿਨ੍ਹਾਂ ਦੇ ਵਿੱਚੋਂ ਇੱਕ ਮੁਸਲਿਮ ਹੈਗਾ ਤੇ ਇੱਕ ਦਲਿਤ ਸਮੁਦਾਇ ਦੇ ਨਾਲ ਹੈਗਾ ਹੈ, ਤਾਂ ਉਹਨਾਂ ਦੀ ਦੋਸਤੀ ਸਾਹਿਤ ਤੇ ਜਾਤੀ ਰਾਜਨੀਤੀ ਦੀ ਕਹਾਣੀ ਹੈਗੀ ਹੈ। ਇਹ ਭਾਰਤ ਦੀ ਅਧਿਕਾਰਿਤ ਐਂਟਰੀ ਸੀਗੀ 88ਵੇਂ ਔਸਕਰ ਦੇ ਲਈ ਬੈਸਟ ਇੰਟਰਨੈਸ਼ਨਲ ਫੀਚਰ ਦੇ ਵਿੱਚ। ਸ਼ਾਰਟਲਿਸਟ ਹੋਈ ਪਰ ਨੋਮੀਨੇਸ਼ਨ ਨਹੀਂ ਮਿਲਿਆ। ਇਹ ਧਰਮਾ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਹੈਗੀ ਹੈ ਤੇ 26 ਸਤੰਬਰ ਨੂੰ ਰਿਲੀਜ਼ ਹੋਈ ਸੀ।

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਤੇ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਦੇਖ ਲੋਕਾਂ ਦੀ ਪਿੱਛੇ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ ਸਾਨੂੰ ਵੀ ਪਤਾ ਲੱਗੂ ਤੇਰੇ ਚ ਕਿੰਨੀ ਹਿੰਮਤ ਆ
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ ਆਪਣੇ ਕੌਮ ਦੇ ਨਾਲ ਜੋੜਦੀ ਆਪਣੀ ਹਿਸਟਰੀ ਬਾਰੇ ਦੱਸਦੀ ਆ
3: ਉਹ ਕਿਰਦਾਰ ਨਿਭਾ ਰਹੇ ਆ ਨਾ ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ
4: ਅੱਖਾਂ ਆਪਣੀਆਂ ਧੋ ਲੋ ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ
0: ਕੋਈ ਐਸਾ ਮੂਵਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ
3: ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ ਉਹ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਆ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ
5: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ
6: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन बोतल और कार्टन पर 10 सेंट का रिफंड प्राप्त होता है इसे हम बिन कॉइन कहते हैं अपने बिन कॉइन की बचत करके रखें खर्च करें या जिस उद्देश्य में आपका विश्वास है उसमें दान करें आपके नजदीक कहीं एक कंटेनर्स फॉर चेंज मौजूद है बैंक में डालें ना कि कूड़ेदान में अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें
5: कंटेनर्स फॉर चेंज राहीं अपने खाली डब्बियां बोतलां तो कमाई करो तुहाडे हर एक योग खाली कैन बोतल अते कार्टन उते 10 सेंट दा रिफंड प्राप्त हुंदा है इस नूं असी बिन कॉइन कहंदे हां अपने बिन कॉइन नूं बचा के रखो खर्चो जां फिर जिस किसे संस्था जां विषय विच तुहाडा विश्वास है उन्हां नूं दान विच दे दिओ ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ
7: ਯਾਰ ਸਾਗ ਵਿੱਚ ਕੁਝ ਦਮ ਨਹੀਂ ਹੈ ਬਿਲਕੁਲ ਮਜ਼ਾ ਨਹੀਂ ਆਇਆ
8: ਕਿਸੇ ਦਿਨ ਘਰ ਆਣਾ ਅਸਲੀ ਦੇਸੀ ਘੀ ਮੇ ਸਾਗ ਬਣਾ ਕਰ ਖਿਲਾਉਂਗਾ ਤੁਮੇ
7: ਕਹਾਂ ਯਾਰ ਅੱਜ ਕੱਲ ਅਸਲੀ ਦੇਸੀ ਘੀ ਮਿਲਤੇ ਕਹਾਂ ਹੈ
8: ਕਿਸ ਦੁਨੀਆ ਮੇ ਹੋ ਭਾਈ ਕੁਆਲਿਟੀ ਫੂਡ ਸਰਵਿਸ ਮੇ ਟ੍ਰਿਪਲ ਰਿਫਾਈਨਡ ਪੀਵਾ ਦੇਸੀ ਘੀ ਮਿਲਤੇ ਹੈ ਆਸਟ੍ਰੇਲੀਆ ਮੇ ਹੀ ਬਣਤੇ ਹੈ 100% ਪੀਵਾ ਕ੍ਰੀਮ ਸੇ 99.9% ਪੀਵਾ ਮਿਲਕ ਫੈਟ ਸੇ ਔਰ ਤੋ ਔਰ ਹਰ ਮੌਸਮ ਮੇ ਉਪਲਬਧ ਰਹਿਣੇ ਕੇ ਸਾਥ ਸਾਥ ਹਾਈ ਕੁਆਲਿਟੀ ਪੈਕੇਜਿੰਗ ਮੇ ਵੀ ਆਤੇ ਹੈ
7: मुझे तो पता ही नहीं था अच्छा ये बताओ मैं कहाँ से खरीद सकता हूँ
8: लगभग सभी इंडियन आउटलेट से तुम पीवा देसी घी ले सकते हो
9: पीवा देसी घी सिंह डेयरी द्वारा मैन्युफैक्चर किया जाता है बिल्कुल ओरिजिनल और कलरलेस और इन्फो के लिए आज ही कॉल करें मोबाइल नंबर 0400664435 याद रहे 0400664435 या फिर ईमेल करें singhdairy@gmail.com पर
10: मेरी पत्नी सभी घी ट्राई कर चुकी है और जब से वो पीवा देसी घी इस्तेमाल करने लगी है सारे घर में घी की खुशबू फैल जाती है
11: Some numbers carry weight beyond what you see. Q11700, the master number of Vedic tradition, a heritage Queensland plate, first issued in 1922, a piece of Queensland history with full provenance, owned outright, transfer ready. For the buyer who understands that the number you carry is a statement of who you are, Q Plate Sales. Inquire at qplatesales.com.au. It's not just a number, it's a statement.

ਅਜੀਤ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬ੍ਰਸਵਾਨੀ 101.1 ਤੇ ਜੀ ਆਰਜੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਤੋਂ ਬਾਅਦ ਅਗਲਾ ਜਿਹੜਾ ਨਾਮ ਹੈਗਾ ਇਸ ਲਿਸਟ ਦੇ ਵਿੱਚ ਉਹ ਹੈ ਜੀ ਕੋਰਟ ਸਟੇ ਕੋਰਟ ਸਟੇਟ ਵਰਸਿਸ ਅਨੋਬਾ ਜੀ ਕੋਰਟ ਤੇ ਚੈਤਨਯ ਤਾਮਨੇ ਦੀ ਇਹ ਇੱਕ ਹੋਰ ਫਿਲਮ ਕੋਰਟ ਨੇ 2024 ਦੇ ਵੈਨਿਸ ਫਿਲਮ ਫੈਸਟੀਵਲ ਵਿੱਚ ਦੋ ਪੁਰਸਕਾਰ ਜਿੱਤੇ ਸੀ ਲਾਇਨ ਆਫ ਦ ਫਿਊਚਰ ਅਵਾਰਡ ਅਤੇ ਓਰੀਜੋਨਟੀ ਕੈਟਾਗਰੀ ਵਿੱਚ ਬੈਸਟ ਫਿਲਮ। ਇਹ ਫਿਲਮ ਭਾਰਤੀ ਕਾਨੂੰਨ ਵਿਵਸਥਾ ਵਿੱਚ ਵਿਸੰਗਤੀਆਂ ਨੂੰ ਕਰਾਰਾ ਵਿਅੰਗ ਹੈਗਾ ਉਸਤੇ ਜਿਸ ਵਿੱਚ ਇੱਕ ਲੋਕ ਗਾਇਕ ਤੇ ਆਤਮ ਹੱਤਿਆ ਦੇ ਲਈ ਉਕਸਾਉਣ ਦਾ ਆਰੋਪ ਲੱਗਿਆ ਹੈਗਾ। ਇਸ ਦੇ ਨਾਲ ਹੀ ਇੱਕ ਹੋਰ ਫਿਲਮ ਬਾਰੇ ਦੱਸ ਦਿੰਦੀ ਹਾਂ ਉਹ ਹੈਗੀ ਹੈ ਜੀ ਪਰਚਡ। ਲੀਨਾ ਯਾਦਵ ਵੱਲੋਂ ਨਿਰਦੇਸ਼ਿਤ ਪਰਚਡ ਪੇਂਡੂ ਭਾਰਤ ਵਿੱਚ ਮਹਿਲਾਵਾਂ ਦੇ ਦਮਨ ਅਤੇ ਉਸਦੇ ਪ੍ਰਤੀਰੋਧ ਦੀ ਕਹਾਣੀ ਹੈਗੀ ਹੈ। ਇਸ ਫਿਲਮ ਨੇ ਦੁਨੀਆਂ ਭਰ ਵਿੱਚ ਇਸ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਫਿਲਮ ਨੇ 18 ਇੰਟਰਨੈਸ਼ਨਲ ਅਵਾਰਡ ਜਿੱਤੇ ਹੈਗੇ ਨੇ। ਤਨਿਸ਼ਟਾ ਚੈਟਰਜੀ ਰਾਧਿਕਾ ਆਪਟੇ ਤੇ ਸੁਰਵਿੰਦ ਚਾਵਲਾ ਇਸ ਫਿਲਮ ਦੇ ਵਿੱਚ ਲੀਡ ਰੋਲ ਦੇ ਵਿੱਚ ਹੈਗੇ ਨੇ। ਫਿਲਮ ਨੇ ਪੇਂਡੂ ਭਾਰਤ ਦੀ ਉਨ੍ਹਾਂ ਮਹਿਲਾਵਾਂ ਦੀ ਕਹਾਣੀ ਬਿਆਨ ਕੀਤੀ ਹੈ ਜੋ ਪਿਤਰ ਸੱਤਾ ਨਾਲ ਲੜਦੇ ਆਜ਼ਾਦੀ ਦੀ ਰਾਹ ਤਲਾਸ਼ਦੀਆਂ ਹੈਗੀਆਂ ਨੇ।

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।